ਸਸਿਕਾ ਜੀ ਮੈਂ ਹਾਂ ਹਰਪਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ

ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਅੱਜ ਕੀ ਹੈ ਜ਼ਬਰਦਸਤ ਈਵਨਿੰਗ ਸ਼ੁਰੂ ਹੋ ਗਿਆ ਵੀਕਐਂਡ ਚ ਆ ਜਾਊਗਾ ਮੈਂ ਨਹੀਂ ਮੈਨੂੰ ਫਰਾਈਡੇ ਚਾਹੀਏ ਕੋਈ ਬਾਤ ਨਹੀਂ ਇੰਤਜ਼ਾਰ ਕਰਾਂਗੇ ਇੱਕ ਵਾਰ ਫਿਰ ਸੇ ਹਮ ਆਪਣੇ ਵੀਕਐਂਡ ਕਾ ਅਭੀ ਫਿਲਹਾਲ ਕੇ ਲੀਏ ਆਪ ਮੇਰਾ ਇੰਤਜ਼ਾਰ ਖਤਮ ਹੋ ਚੁੱਕਾ ਹੈ ਮਤਲਬ ਆਪ ਕੇ ਲੀਏ ਮੈਂ ਬਤਾ ਰਹੀ ਹੂੰ ਕਿ ਚਾਰ ਘੰਟੇ ਅਬ ਆਪਣੇ ਹੋਣੇ ਵਾਲੇ 9 ਵਜੇ ਤੱਕ ਰਹੂੰਗੀ ਆਪਕੇ ਸਾਥ ਕਹੀਂ ਨਹੀਂ ਜਾਣਾ ਹੈ ਆਪਕੋ ਪੂਰੀ ਅਟੈਂਸ਼ਨ ਜੋ ਹੈ ਵੋ ਆਪਕੋ ਮੁਝੇ ਦੇਣੀ ਹੈ गाने बेबी कैसा रहा आपका वीकेंड बढ़िया रहा मजे की और वीकेंड के साथ साथ आज का दिन आपका कैसा रहा 3311063 पर आपके मैसेजेस जो है वो मुझे भेज दीजिए मैच भी चल रहा है मैच के बारे में भी बात करेंगे लेकिन उससे पहले आपकी बात होगी पहले आपके मैसेजेस आएंगे Say, wow!